0: ਹੋਵੇ ਬਲਕਿ ਆਪਾਂ ਆ ਦੋਨੋਂ ਪਾਸੋਂ ਹੀ ਬਚ ਸਕਾਂ ਹਾਂ। ਹਾਨੀਕਾਰਕ ਪਕਸ਼ੀਆਂ ਦੇ ਛੁਟਕਾਰੇ ਸਾਰੂ ਤਰੀਕੋ ਹੈ ਯਾਂਤਰਿਕ ਵਿਧੀ। ਆ ਵਿਧੀ ਘਣੀ ਸਫਲ ਸਾਬਿਤ ਹੋਵੇ ਹੈ। ਇਹਦੇ ਸਾਗੇ ਆਸਾਨੀ ਸੂ ਆਪਾਂ ਪਕਸ਼ੀਆਂ ਨੇ ਖੇਸੂ ਬਾਰੇ ਕਾਢ ਸਕਾਂ ਹਾਂ, ਜਿਨ ਮਾਏ ਨੇ ਫਟਾਕਾ ਛੋੜ ਜਾਂ ਪਛੇ ਬਿਜੂ ਕੇਰੋ ਪ੍ਰਯੋਗ ਕਰ ਪਕਸ਼ੀਆਂ ਸੂ ਆਪਾਂ ਮੁਕਤੀ ਪਾ ਸਕਾਂ ਹਾਂ। ਖੇਤਰੇ ਮਾਇਨੇ ਨੈਰੀ ਨੈਰੀ ਠੋੜ ਫਟਾਕਾਰਾ ਧਮਾਕਾ ਕਰ ਨਿਆਰੇ ਨਿਆਰੇ ਅੰਤਰਾਲ ਮਾਥੇ ਪਕਸ਼ੀਆਂ ਨੇ ਉਡਾਇਆ ਜਾ ਸਕੇ ਹੈ। ਅਰ ਬਿਜੂ ਕੇਰੇ ਪ੍ਰਯੋਗ ਦੀ ਮੈਂ ਬਾਤ ਕਰੀ ਤੋ ਉਹ ਤਰੀਕੋ ਸੈਂਕੜੋ ਸਾਲਾਂ ਸੂ ਕਰਿਓ ਜਾ ਰਿਹਾ ਹੈ। ਇੱਕ ਮਾਟੀ ਰੋ ਪੁਰਾਣੋ ਘੜੋ ਲੇਰ ਵੀ ਦੇ ਉੱਪਰ ਰੰਗ ਕਰ ਮਿਨਖ ਰੋ ਸਿਰ ਬਣਾ ਦਿਓ ਜਾਵੇ। ਅਰ ਵੀ ਨੇ ਖੇਤ ਮੈਂ ਡੰਡੇ ਰੇ ਸਾਗੇ ਲੱਕੜੀ ਦੇ ਸਾਗੇ ਖੜੋ ਕਰ ਮਿਨਖਰੀ ਪੋਸਾਕ ਪਹਿਰਾ ਦੀ ਜਾਵੇ। ਬਿਜੂ ਕੇਰੀ ਜਗਿਆ ਪਰ ਦਿਸ਼ਾ ਅਰ ਪੋਸਾਕ 10 ਦਿਨ ਰੇ ਆਂਤਰੇ ਆਪਾਂ ਨੇ ਬਦਲ ਦੇਣੀ ਚਾਹੀਜੇ। ਮਤਲਬ ਕਿ ਜਿੱਕੀ ਠੋੜ ਬਿਜੂ ਕੋ ਹੈ 10 ਦਿਨਾਂ ਪਛੇ ਇੱਕ ਤੋਂ ਬੀਰਾ ਗਾਭਾ ਆਪਾਂ ਨੇ ਫੋਰ ਦੇਣਾ ਹੈ ਅਰ ਵੀ ਨੇ ਦੂਜੀ ਜਗ੍ਹਾ ਲਗਾ ਦੇਣਾ ਹੈ, ਦੂਜੀ ਜਗ੍ਹਾ ਲੱਕੜੀ ਰੋਪ ਵੋ ਬਿਜੂ ਕੋ ਬਣਾ ਦੇਣਾ ਹੈ। ਬਿਜੂ ਕੋ ਫਸਲ ਦੀ ਉਚਾਈ ਸੂ ਕਮ 1 ਮੀਟਰ ਉੱਚੋ ਹੋਣਾ ਚਾਹੀਜੇ। ਪਕਸ਼ੀ ਉਡਾਉਣ ਵਾਲੀ ਮਸ਼ੀਨ ਰੋ ਪ੍ਰਯੋਗ ਫਸਲ ਮੈਂ ਪਕਸ਼ੀਆਂ ਸੂ ਬਚਾਉਣ ਮੈਂ ਸਹਾਇਤਾ ਕਰੇ ਹੈ। ਚੋਖਾ ਪਰਿਣਾਮ ਲੈਣ ਸਾਰੂ ਇਹ ਮਸ਼ੀਨਰੀ ਠੋੜ ਵੀ ਆਪਾਂ ਨੇ ਬਦਲਤੀ ਰਹਿਣੀ ਚਾਹੀਜੇ। ਅਬੇ ਆਪਾਂ ਬਾਤ ਕਰਾਂ ਪਾਰੰਪਰਿਕ ਤਰੀਕਾ ਦੀ। ਸੂਰਜਮੁਖੀ ਅਰ ਮੱਕੀ ਜਿਹੜੀ ਕੀਮਤੀ ਫਸਲਾਂ ਦੇ ਆਸੇ ਪਾਸੇ ਬਾਰੀ 2-3 ਲਾਈਨਾਂ ਮੈਂ ਕਮ ਕੀਮਤ ਵਾਲੀ ਫਸਲਾਂ ਜਿਵੇਂ ਕਿ ਯੰਤਰ ਜਾਂ ਬਾਜਰੋ ਜਕੀ ਪਕਸ਼ੀਆਂ ਰੇ ਖਾਣੇ ਸਾਰੂ ਪਸੰਦ ਕਰੀ ਜਾਏ ਹੈ। ਖੇਤ ਮੈਂ ਬਿਜਾਈ ਕਰੋੜੀ ਫਸਲ ਰੇ ਨੁਕਸਾਨ ਸੂ ਬਚਾਈ ਜਾ ਸਕੇ ਹੈ। ਮੱਕੀ ਅਰ ਸੂਰਜਮੁਖੀ ਦੀ ਬਿਜਾਈ ਪਕਸ਼ੀਆਂ ਰੇ ਬੈਠਣ ਵਾਲੀ ਥੋੜ ਹੈ ਜਾਂ ਘਨਾ ਵਰਿਕਸ ਹੈ ਜਾਂ ਫਸਲ ਰੇ ਉੱਪਰ ਸੂ ਜਾਣ ਵਾਲੀ ਬਿਜਲੀ ਦੀ ਤਾਰਾਂ ਹੈ ਬਸ ਤੂੰ ਦੂਰ ਕਰਨੀ ਚਾਹੀਜੇ। ਸੂਰਜਮੁਖੀ ਅਰ ਮੱਕੀ ਦੀ ਫਸਲ ਨੇ ਤੋਤੇ ਦੇ ਨੁਕਸਾਨ ਸੂ ਬਚਾਉਣ ਸਾਰੂਆਂ ਦੀ ਬਿਜਾਈ ਬੜੇ ਰਕਬੇ ਮੈਂ ਕਰਨੀ ਚਾਹੀਜੇ, ਯਾਨੀ ਕਮ ਸੂ ਕਮ 2-3 ਏਕੜ ਮੈਂ ਕਰਨੀ ਚਾਹੀਜੇ, ਕਿਉਂਕਿ ਤੋਤੋ ਫਸਲ ਰੇ ਮਾਇਨੇ ਜ਼ਾਰ ਕੋਨੀ ਖਾਵੇ ਨਹੀਂ ਅਰ ਫਸਲ ਰੋ ਨੁਕਸਾਨ ਕਮ ਹੋਵੇ। ਅਬੇ ਆਪਾਂ ਬਾਤ ਕਰਾਂ ਚੇਤਾਵਨੀ ਆਵਾਜ਼ਾਂ ਦੀ। ਤੋਤੋ ਅਰ ਕਾਗਲੇ ਰੇ ਆਵਾਜ਼ਾਂ ਦੀ ਪਕਸ਼ੀਆਂ ਦੇ ਝੁੰਡ ਰੀ ਚਹਿਚਾਟ ਰੀ ਕਈ ਸਿੱਧਿਆਂ ਉਪਲਬਧ ਹੈ ਅਰ ਮਾਇਨੇ ਭਰੋੜੀ ਆਵਾਜ਼ਾਂ ਨੇ ਸੀਡੀ ਪਲੇਅਰ ਮੈਂ ਉੱਚੀ ਆਵਾਜ਼ ਮੈਂ 1 ਘੰਟੇ ਦੇ ਆਂਤਰੇ ਮਾਥੇ ਆਧੀ ਆਧੀ ਘੰਟਾ ਵਾਸਤੇ 2 ਵਾਰ ਯਾਨੀ ਦਿਨੂ ਗਏ 7-9 ਵਜੇ ਤਾਈ ਅਰ ਸ਼ਾਮ ਨੇ 5 ਵਜੇ ਸੂਲੇਰ 7 ਵਜੇ ਤਾਈ ਚਲਾਈ ਜਾਵੇ। ਜਿਣਸੂ ਬਿਜਾਈ ਕਰਿਓੜੀ ਜਾਂ ਫਸਲ ਅੰਕੁਰਿਤ ਹੋਣ ਵਾਲੀ ਫਸਲ ਜਾਂ ਪੱਕਣ ਵਾਲੀ ਫਸਲ ਖੇਤਾਂ ਮੈਂ ਅਰ ਬਾਗਾਂ ਮੈਂ ਪਕਸ਼ੀ ਪੂਰੇ ਦਿਨ ਸਾਰੂ ਉੱਡ ਜਾਵੇ ਅਰ ਫਿਰ ਪਾਛਾ ਕੋਨੀ ਆਵੇ। ਪਕਸ਼ੀਆਂ ਦੇ ਝੁੰਡ ਰੀ ਚਹਿਚਾਟ ਰੀ ਆਵਾਜ਼ ਨੇ ਚਲਾਉਣ ਰੋ ਅਸਰ 15-20 ਦਿਨ ਤਾਈ ਰਹੇ। ਇਨ ਵਿਧੀ ਰੋ ਕ੍ਰਮ ਮੈਂ ਜਾਂ 132 ਤਰੀਕੇ ਦੇ ਸਾਗੇ ਇੱਕ ਵਿਧੀ ਕਰਿਆ ਪਛੇ ਅੱਛਾ ਪਰਿਣਾਮ ਹਾਸਿਲ ਕਰਿਆ ਜਾ ਸਕੇ ਹੈ। ਬਾਈ ਲੋਕਾਂ ਸ਼ਿਕਾਰੀ ਪਕਸ਼ੀ ਜਿਵੇਂ ਕਿ ਉੱਲੂ ਬਾਜ ਚੀਲ ਮੋਰ ਤਿੱਤਰ ਬਟੇਰ ਕਾਗਲੋ ਸਿਕਰਾ ਕਾਲੀ ਚਿੜੀਆ ਅਰ ਗਿੱਧ ਜਿਹੜਾ ਪਕਸ਼ੀ ਹੈ ਇਹ ਮੋਕਲੀ ਮਾਤਰਾ ਰਮਾਇਨੇ ਉਂਦਰਾ ਨੇ ਖਤਮ ਕਰੇ ਹੈ ਅਰ ਇਹ ਕਿਸਾਨ ਦਾ ਮਿੱਤਰ ਕੀਟ ਵੀ ਕਿਹਾ ਜਾਵੇ ਹੈ। ਪ੍ਰਕਿਰਤੀ ਮੈਂ ਮੋਕਲਾ ਪਕਸ਼ੀ ਹੈ ਜੇਕਰ ਕਿਸਾਨ ਬਾਇਆਂ ਦੀ ਸਹਾਇਤਾ ਕਰੇ ਹੈ ਅਰ ਫਸਲ ਮੈਂ ਲਾਗਣ ਵਾਲਾ ਕੀਟਾਂ ਨੇ ਖਾਰ ਕਿਸਾਨ ਬਾਇਆਂ ਦੀ ਸਹਾਇਤਾ ਕਰੇ ਹੈ। ਕੀੜਾ ਮਕੌੜਾ ਖਾਉਣ ਵਾਲਾ ਪਕਸ਼ੀ ਜਿਵੇਂ ਕਿ ਕੋਤਵਾਲ ਸਰੇੜੀਆ ਬੁੱਚੜ ਪਕਸ਼ੀ ਟਿਠਰੀਆਂ ਅਰ ਕਈ ਛੋਟਾ ਪਕਸ਼ੀ ਹੈ ਜੇਕਰ ਹਾਨੀਕਾਰਕ ਕੀੜਾ ਮਕੌੜਾ ਨੇ ਖਾ ਜਾਵੇ। ਅਟੇ ਤਾਈ ਕਿ ਅਨਾਜ ਖਾਉਣ ਵਾਲੀ ਚਿੜੀਆਂ ਅਰ ਬਿਜੜਾ ਜਿਹੜਾ ਪਕਸ਼ੀਆਂ ਨੇ ਵੀ ਆਪਣੇ ਬੱਚਾ ਨੇ ਮੋਕੜਾ ਕੀੜਾ ਮਕੌੜਾ ਖਵਾਵੇ ਹੈ। ਕਿਹਾ ਜਾਵੇ ਹੈ ਕਿ ਚਿੜੀਆਂ ਰੋ ਇੱਕ ਜੋੜੋ ਇੱਕ ਦਿਨ ਮੈਂ ਲਗਭਗ 100 ਵਾਰ ਰੇੜੇ ਗੜੇ ਆਪਣੇ ਬੱਚਾ ਨੇ ਦਾਣਾ ਖਵਾਵੇ ਹੈ। ਇਨ ਸਾਰੂ ਲਾਭਦਾਇਕ ਪਕਸ਼ੀਆਂ ਨੇ ਆਪਾਂ ਨੇ ਮਾਰਨਾ ਕੋਨੀ ਹੈ ਬਲਕਿ ਵਾਨੇ ਫਸਲ ਦੀ ਤਰਫ ਸੂ ਕਈ ਤਰੀਕੇ ਸੂ ਆਕਰਸ਼ਿਤ ਕਰ ਸਕਾਂ ਹਾਂ। ਪਕਸ਼ੀਆਂ ਨੇ ਮਾਰਨ ਸਾਰੂ ਕੋਈ ਵੀ ਭਾਂਤ ਰੋ ਸਪਰੇ ਜਾਂ ਜ਼ਹਿਰੀਲੇ ਪਦਾਰਥ ਰੋ ਪ੍ਰਯੋਗ ਆਪਾਂ ਨੇ ਕਰਨਾ ਕੋਨੀ ਹੈ ਔਰ ਪਕਸ਼ੀਆਂ ਨੇ ਕੋਈ ਵੀ ਬਾਂਤਰੋ ਨੁਕਸਾਨ ਪੁਗਾਣਾ ਕੋ ਨਹੀਂ ਹੈ।
1: ਖੇਤੀ ਕੀ ਬਾਤੇਂ ਕਾਰਜਕ੍ਰਮ ਮੈਂ ਅਭੀ ਆਪਨੇ ਸੁਨਾ ਯੇ ਜਾਣਕਾਰੀ ਪਕਸ਼ੀਓਂ ਸੇ ਫਸਲ ਕਾ ਬਚਾਓ। ਵਾਚਕ ਸਵਰ ਸ਼੍ਰੀ ਬਜਰੰਗ ਸਾਰਸਵਤ ਕੇ ਥੇ। ਹਮ ਆਕਾਸ਼ਵਾਣੀ ਬੀਕਾਨੇਰ ਕੇ ਢੋਲਾ ਮਾਰੂ ਚੈਨਲ ਸੇ ਬੋਲ ਰਹੇ ਹੈ। ਆਈਏ ਅਬ ਸੁਨਤੇ ਹੈ ਇੱਕ ਲੋਕ ਭਜਨ ਗਣਪਤ ਲਾਲ ਡਾਂਗੀ ਔਰ ਪਾਰਟੀ ਕੇ ਸਵਰ ਮੈਂ।